0: remember the name, Bignoness. Back once again with Ron Dare.
1: Chup chup khade ho hazur koi baat hai, pehle mulaqat hai ji, pehle mulaqat hai.
2: Oye baat hai Santosh. Oye kehle.
3: Oye baat hai Santosh. ਤੁਸੀਂ ਸ਼੍ਰੀਲੰਕਾ ਵਿੱਚ ਆਪਣਾ ਪੰਜਾਬ ਦਾ ਕੋਈ ਰਾਗ ਵਾਗ ਛੇੜੋ ਨਾ।
2: ਓ ਯੇ ਇਹ ਕੀ ਆਰ ਫੈਸ਼ਨ ਨੇ ਕੇ ਕੱਟਿਆ ਮਾਵਾ ਹਗੇ ਨੇ ਤੇ ਵੈਡ ਕਰਨ ਆਦਰ ਨੇ ਕਦ ਕਰ ਗਾਨਵਾ ਅਨੂ ਮੈਸੇਜ ਕੱਟਾ ਲਾ ਤੇ ਨੋ ਆਇਆ ਵਕ ਮਤਾ ਕਰਨ ਨੋ ਨੇ ਅਦ ਮੁਕਦ ਨਹਾਇਂ ਕਤਾ ਕਰਨ ਕਿਲਾ ਹਲਾ ਤੇ ਨੋ ਸਾਊਥ ਕੋਰੀਆ ਵਲ ਥਾਰਿੰਦੂ අද විතරක් නෙවෙයි ඊයේත් කතා කළේ නැහෙන් තමයි. ඔයා ඉතින් ඊය අහලා නැහනේ. ඔකනේ බැරි.